ਵੀ ਇਸਦਾ ਕੰਮ ਹੈ। ਕਨੇ ਡਿਜੀਟਲ ਜਿਹੜੀ ਹੈ ਲੋਕਾਂ ਜੋ ਸ਼ਿਕਸ਼ਾ ਦੇਣਾ ਵੀ ਇਸ ਕਾਰਜਕ੍ਰਮ ਦਾ ਮਕਸਦ ਹੈ। ਦੇਖਾ ਡਿਜੀਟਲ ਯੋਜਨਾ ਦੇ ਤਹਿਤ ਜਿਹੜਾ ਹੈ ਸ਼ਿਕਸ਼ਾ ਗਿਆਨ ਵੰਡਣੇ ਲਈ ਡਿਜੀਟਲ ਆਧਾਰਭੂਤ ਸੰਰਚਨਾ ਜਿਹੜਾ ਹੈ ਮਾਸਟਰਾਂ ਵਾਸਤੇ ਰਾਸ਼ਟਰੀ ਡਿਜੀਟਲ ਸੰਚਾਰ ਨੈੱਟਵਰਕ ਦੇ ਤੌਰ 'ਤੇ ਕੰਮ ਕਰ ਰਹੀ ਹੈ ਤਾਂ ਕਿ ਦੇਸ਼ ਦੇ ਸਾਰੇ ਮਾਸਟਰ ਵਧੀਆ ਤਕਨੀਕ ਸੌਗੀ ਲੈ ਸੋਂਗੇ ਕਨੇ ਡਿਜੀਟਲੀ ਜਿਹੜੇ ਹਨ ਬੱਚਿਆਂ ਜੋ ਪੜ੍ਹਾਈ ਸਕਣ। ਕਹਿਣ ਦਾ ਮਤਲਬ ਹੈ ਅਗਰ ਇੱਕ ਜਗ੍ਹਾ 'ਤੇ ਅਗਰ ਮਾਸਟਰ ਇੱਕ ਸਕੂਲੇ 'ਤੇ ਬੈਠੇ ਨੇ ਮਤਲਬ ਹੋਰ ਵੀ ਜਿਹੜੇ ਹਨ 5-6 ਸਕੂਲਾਂ 'ਚੋਂ ਜਿਹੜਾ ਹੈ ਉਹ ਪੜ੍ਹਾਈ ਸਕਦਾ ਹੈ ਡਿਜੀਟਲ ਮਾਧਿਅਮ ਦੇ ਜ਼ਰੀਏ ਇਲੈਕਟ੍ਰੋਨਿਕ ਮਾਧਿਅਮ ਦੇ ਜ਼ਰੀਏ। ਤਾਂ ਦਿਖਾ ਈ ਨਾਮ ਜਿਹੜਾ ਹੈ 14 ਅਪ੍ਰੈਲ 2016 ਜੋ ਰਾਜਿਆਂ 'ਚ ਕ੍ਰਿਸ਼ੀ ਉਪਜ ਬਾਜ਼ਾਰ ਸਮਿਤੀਆਂ 'ਚੋਂ ਜੋੜਨੇ ਵਾਲੇ ਅਖਿਲ ਭਾਰਤੀ ਇਲੈਕਟ੍ਰੋਨਿਕ ਵਪਾਰ ਪੋਰਟਲ ਦੇ ਤੌਰ 'ਤੇ ਲਾਂਚ ਕੀਤਾ ਗਿਆ ਥਾ। ਈ ਸੰਜੀਵਨੀ ਇਹ ਸਵਾਸਥ ਕਨੇ ਪਰਿਵਾਰ ਕਲਿਆਣ ਮੰਤਰਾਲੇ ਦਾ ਇੱਕ ਟੈਲੀਮੈਡੀਸਨ ਸੇਵਾ ਮੰਚ ਹੈ। ਡਿਜੀ ਬੁਣਾਈ ਜਿਹੜੀ ਹੈ ਇਹ ਬੁਨਕਰਾਂ ਜੋ ਡਿਜੀਟਲ ਕਲਾਕ੍ਰਿਤੀ ਬਣਾਉਣੇ ਕਨੇ ਕਰਦੇ 'ਚ ਲੋਡ ਕੀਤੇ ਜਾਣ ਵਾਲੀ ਸਾੜੀਆਂ ਜੇ ਡਿਜ਼ਾਈਨਾਂ ਜੋ ਜਿਹੜਾ ਹੈ ਬਣਾਉਣਾ ਕਨੇ ਵਿਕਸਿਤ ਕਰਨੇ 'ਚ ਮਦਦ ਕਰਦਾ ਹੈ। ਡਿਜੀ ਬੁਣਾਈ ਜਿਹੜਾ ਹੈ ਜੈਕਵਾਰਡ ਕਨੇ ਡੋਬੀ ਵੀਵਿੰਗ ਲਈ ਆਪਣੇ ਤਰੀਕੇ ਦਾ ਪਹਿਲਾ ਓਪਨ ਸੋਰਸ ਸੋਫਟਵੇਅਰ ਹੈ। ਦੇਖਾ ਇਸ ਕਾਰਜਕ੍ਰਮ ਦਾ ਜਿਹੜਾ ਹੈ ਮਕਸਦ ਕਿਆ ਹੈ ਉਦੇਸ਼ ਹੈ ਕਿਆ ਹੈ ਮੁਲਕੇ ਜੋ ਜਿਹੜਾ ਹੈ ਡਿਜੀਟਲ ਗਿਆਨ ਜਿਹੜਾ ਹੈ ਭਵਿਸ਼ਯ ਵਾਸਤੇ ਜਿਹੜਾ ਹੈ ਦੇਣਾ ਹੈ। ਮਤਲਬ ਇਹ ਡਿਜੀਟਲ ਗਿਆਨ ਦੇ ਕਰੀ ਅਸਾਂ ਮਾਣੂਆਂ ਜੋ ਜਿਹੜਾ ਹੈ ਅੱਗੇ ਵਾਲੀ ਜਿਹੜੀ ਪੀੜ੍ਹੀ ਹੈ ਉਸ ਜੋ ਜਿਹੜਾ ਉਹਨਾਂ ਜੋ ਜਿਹੜਾ ਹੈ ਤਿਆਰ ਕਰਨਾ ਹੈ। ਬਦਲਾਵ ਜੋ ਅਪਣਾਉਣਾ ਯਾਨੀ ਕਿ IT ਜੋ ਜਿਹੜਾ ਹੈ ਅਸਾਂ ਅਪਣਾਉਣਾ ਹੈ ਅਸਲੀਅਤ ਦਾ ਜਿਹੜਾ ਹੈ ਰੂਪ ਦੇਣਾ ਹੈ। ਬਦਲਾਵ ਜੋ ਸਮਰਥ ਕਰਨ ਲਈ IT ਜੋ ਖਾਸ ਜਿਹੜਾ ਹੈ ਜਾਂ ਇਸ ਜੋ ਜਿਹੜਾ ਹੈ ਜ਼ਰੂਰੀ ਬਣਾਉਣਾ ਹੈ ਕਹਿੰਦੇ IT ਜਿਹੜੀ ਤਕਨੀਕ ਜਿਹੜੀ ਹੈ ਅਪਣਾਈ ਕਰ ਹੀ ਬਦਲਾਵ ਜਿਹੜਾ ਹੈ ਲੈ ਸਕਦੇ ਹਨ ਕਹਿੰਦੇ ਦੇਸ਼ ਦੀ ਉੱਨਤੀ ਵੀ ਉਸ ਪਰ ਹੀ ਨਿਰਭਰ ਕਰਦੀ ਹੈ। ਇੱਕ ਸਿਰਸ਼ ਕਾਰਜਕ੍ਰਮ ਤਿਆਰ ਕਰਨਾ ਜਿਹੜਾ ਕਿ ਮਹਿਕਮਿਆਂ ਤੱਕ ਪੁੱਜੇ ਇਹ ਜਿਹੜੇ ਇਸ ਕਾਰਜਕ੍ਰਮ ਦੇ ਮਕਸਦ ਹਨ। ਦੇਖਾਂ ਡਿਜੀਟਲ ਇੰਡੀਆ ਦੇ ਜਿਹੜੇ ਹਨ 9 ਜਿਹੜੇ ਹਨ ਸਤੰਭ ਬੋਲੀ ਸਕਦੇ ਖੰਭੇ ਬੋਲੀ ਸਕਦੇ ਪੀੜ੍ਹੀਆਂ ਬੋਲੀ ਸਕਦੇ ਸੀੜੀਆਂ ਬੋਲੀ ਸਕਦੇ। ਤਾਂ ਦੇਖਾ ਪਹਿਲਾ ਹੈ ਬ੍ਰੌਡਬੈਂਡ ਹਾਈਵੇ ਮੋਬਾਈਲ ਦੇ ਕਨੈਕਸ਼ਨ ਜੋ ਸਾਰਿਆਂ ਤੱਕ ਪਹੁੰਚਾਉਣਾ ਜਨਤਾ ਇੰਟਰਨੈਟ ਐਕਸੈਸ ਕਾਰਜਕ੍ਰਮ ਫਿਰ ਹੈ ਈ ਗਵਰਨੈਂਸ IT ਦੇ ਜ਼ਰੀਏ ਸਰਕਾਰ 'ਚ ਸੁਧਾਰ ਇਸ 'ਚੋਂ ਬੋਲੀ ਸਕਦੇ। ਈ ਗਵਰਨੈਂਸ ਦਾ ਮਤਲਬ ਇਹ ਹੈ ਈ ਕ੍ਰਾਂਤੀ ਸੇਵਾ 'ਚ ਇਲੈਕਟ੍ਰੋਨਿਕ ਡਿਲੀਵਰੀ ਸਾਰਿਆਂ ਲਈ ਸੂਚਨਾ ਮੁਹੱਈਆ ਕਰਾਉਣਾ ਆਸਾਨੀ ਨੇ ਜਿਹੜਾ ਹੈ ਸੂਚਨਾ ਮੁਹੱਈਆ ਕਰਾਉਣਾ ਨੌਕਰੀਆਂ ਵਾਸਤੇ IT ਦਾ ਜਿਹੜਾ ਹੈ ਇਸਤੇਮਾਲ ਕਰਨਾ ਕਰਨੇ ਅਰਲੀ ਹਾਰਵੈਸਟ ਕਾਰਜਕ੍ਰਮ ਜਲਦੀ ਜਿਹੜਾ ਹੈ ਫਸਲਾਂ ਤਿਆਰ ਕਰਨ ਵਾਸਤੇ ਵੀ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕਹਿੰਦੇ 9ਵਾਂ ਹੈ ਜੀ ਇਲੈਕਟ੍ਰੋਨਿਕਸ ਵਿਨਿਰਮਾਣ। ਤਾਂ ਦੇਖਾ ਇਹ 9 ਸਤੰਭ ਹਨ ਇਹ ਦੇਸ਼ ਦੀ ਉੱਨਤੀ ਤਰੱਕੀ ਵਾਸਤੇ ਬੜੇ ਹੀ ਜ਼ਰੂਰੀ ਹਨ। ਦੇਖਾ ਪੈਸਿਆਂ ਦੀ ਲੈਣ ਦੇਣ ਦੇ ਮਾਮਲਿਆਂ 'ਚ UPI ਜਿਹੜੇ ਹਨ ਵੱਡੇ ਵੱਡੇ ਕਾਰੋਬਾਰੀਆਂ 'ਤੇ ਲਈ ਕਰੀ ਰੇਹੜੀ ਪਟੜੀ ਵਾਲਿਆਂ ਤੱਕ ਜਿਹੜਾ ਹੈ ਸਾਰਿਆਂ ਦੀ ਜਿਹੜੀ ਹੈ ਇਹ ਮਦਦ ਕਰਦਾ ਹੈ। ਕਹਿਣੇ ਦਾ ਮਤਲਬ ਹੈ ਕਿ ਔਨਲਾਈਨ ਪੇਮੈਂਟ ਜਿਹੜਾ ਹੈ ਹੁਣ ਬੜਾ ਹੀ ਸੌਖਾ ਹੋ ਗਿਆ ਹੈ ਘਰ ਬੈਠੇ ਹੀ ਤੁਸੀਂ ਮੋਬਾਈਲ ਦੇ ਜ਼ਰੀਏ ਜਿਹੜਾ ਹੈ ਦੂਸਰਿਆਂ ਜੋ ਜਿਹੜਾ ਹਨ ਪੈਸਿਆਂ ਦੀ ਜਿਹੜਾ ਹੈ ਆਦਾਨ ਪ੍ਰਦਾਨ ਕਰ ਸਕਦੇ ਹਨ ਭੇਜੀ ਸਕਦੇ ਹਨ ਲੈ ਵੀ ਸਕਦੇ ਹਨ। ਕਾਰੋਬਾਰ ਚਲਾਉਣਾ EKYC ਕਨੇ ਡਿਜੀਲੋਕਰ ਕਨੇ ਈ-ਸਾਈਨ ਦੇ ਜ਼ਰੀਏ ਜਿਹੜਾ ਹੈ ਸੌਖਾ ਹੋਈ ਗਿਆ ਹੈ। ਕਹਿਣ ਦਾ ਮਤਲਬ ਹੈ ਇਹ ਜਿਹੜਾ ਹੈ ਡਿਜੀਟਲ ਜਿਹੜਾ ਇੰਡੀਆ ਕਾਰਜਕ੍ਰਮ ਹੈ ਬੜਾ ਹੀ ਸਮਾਜ ਦੀ ਤਰੱਕੀ ਦੇਸ਼ ਦੀ ਤਰੱਕੀ ਵਾਸਤੇ ਸਮਾਜ 'ਚ ਤਾਂ ਵੈਸੇ ਤਰੱਕੀ ਕਾਫੀ ਹੋ ਹੀ ਗਈ ਹੈ ਪਰ ਅਸਾਂ ਦੇ ਦੇਸ਼ ਦੀ ਤਰੱਕੀ ਵਾਸਤੇ ਵੀ ਬੜਾ ਹੀ ਜ਼ਰੂਰੀ ਜਿਹੜਾ ਹੈ ਕਾਰਜਕ੍ਰਮ ਹੈ। ਕਹਿੰਦੇ ਇਸ ਜੋ ਜਿਹੜਾ ਹੈ ਅਸਾਂ ਜੋ ਨਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਅਪਣਾਉਣਾ ਬੜਾ ਹੀ ਜ਼ਰੂਰੀ ਹੈ ਤਾਂ ਕਿ ਅਸਾਂ ਦੀ ਜਿਹੜੀ ਜ਼ਿੰਦਗੀ ਹੈ ਸੌਖੀ ਹੋਈ ਸਕੇ। ਤਾਂ ਦੇਖਾ ਇਹ ਥੀ ਜਾਣਕਾਰੀ ਡਿਜੀਟਲ ਇੰਡੀਆ ਕਾਰਜਕ੍ਰਮ ਦੇ ਬਾਰੇ 'ਚ। ਹੁਣ ਸੁਣ ਲੈਂਦੇ ਹਨ ਕਾਰਜਕ੍ਰਮ ਦਾ ਅਗਲਾ ਲੋਕ ਗੀਤ ਆਵਾਜ਼ਾਂ ਹਨ ਕਰਨੈਲ ਰਾਣਾ ਕਨੇ ਲਹਿਰੂ ਰਾਮ ਸਾਂਖਿਆਨ ਦੀਆਂ।

ਮਾਤਾ ਦੀ ਪੇਂਟ ਸੁਣਨੇ ਦੇ ਬਾਅਦ ਹੁਣ ਅਸੀਂ ਆਪਣੇ ਸਰੋਤਿਆਂ 'ਚੋਂ ਜਾਣਕਾਰੀ ਦੇਣਾ ਲੱਗੇ ਨਾ ਡਿਜੀਟਲ ਇੰਡੀਆ ਕਾਰਜਕ੍ਰਮ ਦੇ ਬਾਰੇ 'ਚ। ਦੇਖਾ, ਡਿਜੀਟਲ ਇੰਡੀਆ ਕਾਰਜਕ੍ਰਮ ਭਾਰਤ ਸਰਕਾਰ ਦੀ ਇੱਕ ਪਹਿਲ ਹੈ ਜਿਸ ਦੇ ਤਹਿਤ ਸਰਕਾਰੀ ਮਹਿਕਮਿਆਂ ਜੋ ਆਮ ਜਨਤਾ ਸੌ ਕੇ ਜੋੜਨਾ ਹੈ। ਇਸ ਦਾ ਮਕਸਦ ਹੈ ਬਿਨਾਂ ਕਾਗਜ਼ਾਂ 'ਤੇ ਇਸਤੇਮਾਲ ਅਤੇ ਸਰਕਾਰੀ ਕੰਮਕਾਜਾਂ ਜੋ ਇਲੈਕਟ੍ਰੋਨਿਕ ਦੇ ਜ਼ਰੀਏ ਜਨਤਾ ਤੱਕ ਪਹੁੰਚਾਇਆ ਜਾ ਸਕੇ। ਗ੍ਰਾਂ ਦੇ ਇਲਾਕਿਆਂ ਜੋ ਹਾਈ ਸਪੀਡ ਇੰਟਰਨੈੱਟ ਦੇ ਜ਼ਰੀਏ ਜੋੜਨਾ ਵੀ ਇਸਦਾ ਮਕਸਦ ਹੈ। ਦੇਖਾ, ਡਿਜੀਟਲ ਇੰਡੀਆ ਕਾਰਜਕ੍ਰਮ ਦੇ ਜ਼ਰੀਏ ਡਿਜੀਟਲੀ ਬੁਨਿਆਦੀ ਢਾਂਚੇ ਜੋ ਤਿਆਰ ਕਰਨਾ ਇਸਦਾ ਮਕਸਦ ਹੈ। ਇਲੈਕਟ੍ਰੋਨਿਕ ਤਰੀਕੇ ਸੌਗੀ ਹੋਆ ਦੇ ਕੰਮਕਾਜ ਲੋਕਾਂ ਤੱਕ ਪਹੁੰਚਾਉਣਾ

0: ਰਹਿ ਸਕਦੇ ਹਨ, ਸਾਡਾ ਜਿਹੜਾ ਹੈ ਕੱਲ੍ਹ ਤੱਲ ਤੱਕ ਹੀ ਸੁਰੱਖਿਅਤ ਹੈ ਜੇ ਅੱਗੇ ਤੇ ਅਸਾਂ ਆਪਣੇ ਜੰਗਲਾਂ 'ਚੋਂ ਬਚਾਂਗੇ। ਤਾਂ ਦੇਖਾ ਇਹ ਥੀ ਗੱਲ ਅਸਾਂ ਆਪਣੇ ਵਨਾਂ 'ਚੋਂ ਜਿਹੜਾ ਹੈ ਗਰਮੀਆਂ 'ਚ ਅੱਗੇ ਤੇ ਕੀਆਂ ਬਚਾਈ ਸਕਦੇ ਹਨ। ਤਾਂ ਹੁਣ ਲਗਾਈ ਲੈਂਦੇ ਹਨ ਖਾਸ ਖਾਸ ਖਬਰਾਂ। ਦੇਖਾ ਕੇਂਦਰੀ ਸਵਾਸਥਯ ਮੰਤਰਾਲੇ ਨੇ ਔਸ਼ਧੀ ਨਿਯਮ 1945 'ਚ ਬਦਲਾਵ ਕੀਤਾ ਹੈ। ਇਸ ਬਦਲਾਵ ਦੇ ਤਹਿਤ ਅਨੁਸੂਚਿਤ H2 ਇਸ ਬਦਲਾਵ ਦੇ ਤਹਿਤ ਅਨੁਸੂਚਿਤ H2 ਦਾ ਦਾਇਰਾ ਵਿਆਪਕ ਤੌਰ ਪਰ ਬੜਾਇਆ ਗਿਆ ਹੈ ਤਾਂ ਕਿ ਨਕਲੀ ਕਨੇ ਘਟੀਆਂ ਦਵਾਈਆਂ ਦੇ ਪ੍ਰਸਾਰ 'ਚ ਬੁਰੀ ਤਰੀਕੇ ਕਨੇ ਰੋਕ ਲਗਾਈ ਜਾ ਸਕੇ। ਤਾਂ ਦੇਖਾ ਪ੍ਰੋਗਰਾਮ ਦਾ ਜਿਹੜਾ ਹੈ ਵਕਤ ਵੀ ਹੋਈ ਚੱਲਿਆ ਹੈ। ਸਾਰਿਆਂ 'ਤੇ ਲੈਂਦੇ ਹਨ ਇਜਾਜ਼ਤ, ਨਮਸਕਾਰ।
1: अभी आप सुन रहे थे कांगड़ी बोली का कार्यक्रम, आकाशवाणी का ये शिमला केंद्र है। कृपया हमारी अगली उद्घोषणा की प्रतीक्षा कीजिए।
2: 103.7 MHz आकाशवाणी FM शिमला ट्यून किया है आपने।